0: जनाब, एक जाफरानी फार्मूला हमारा आप लोगों के पास ये मौजूद है जिसकी कीमत 320 रुपए है, लेकिन बहुत जल्द आप लोगों को हमारा एक प्रीमियम जाफरानी फार्मूला भी मिलेगा जिसकी कीमत 550 के करीब होगी, ठीक है जनाब। लेकिन वो प्रीमियम क्लास का आपको हम फार्मूला प्रोवाइड कर रहे हैं जो कि बहुत ही जो है ना, जिसके अंदर मिकदार जो है, अब 320 की जो हम आपको क्रीम दे रहे हैं उसके अंदर जाफरान 320 के मुताबिक ही इसके अंदर ऐड किया हुआ है। लेकिन जब आप इस क्रीम को भी इस्तेमाल करेंगे, आपको एक सादा क्रीम, एक रेगुलर क्रीम से ये ज्यादा फायदा देगी। टांक वालों को नहीं पता, लेकिन पहाड़पुर वालों को और डेरा वालों को पता है कि पहले हमारी केसर नाइट क्रीम होती थी, सिर्फ नाइट क्रीम होती थी। तो उसके बाद हमने एक एडिशन किया जाफरानी क्रीम का, तो हमने जाफरान को ऐड किया, तो लोगों ने जैसे जाफरानी क्रीम इस्तेमाल की, हालांकि क्वांटिटी तो 2-3 स्ट्रैंड्स होते हैं, 2-3 तिंके होते हैं, लेकिन जब लोगों ने इस्तेमाल किया तो उन्हें समझ आ गई कि भाई जो आम क्रीम होती है बाजार में, जो खाली क्रीम मिलती है जो बहुत सारी कंपनी की, उससे तो जाफरान जब ऐड होता है तो और जबरदस्त रिजल्ट मिलता है। तो लोगों ने हमारी जो सादा क्रीम थी ना उसको लेना छोड़ दिया था, सिर्फ जाफरानी क्रीम। तो हमने फिर जो सादा क्रीम थी उसको बंद कर दिया था, क्योंकि सारे लोगों का रुझान जो है वो जाफरानी फार्मूले की तरफ आ गया था। तो पहले हमारी 2 क्रीमें होती थी, अभी केसर नाइट क्रीम जो है ना वही जाफरानी फार्मूला क्रीम है। अब दूसरी सादा हमारी आ ही नहीं रही, क्योंकि लोगों को जो पसंद आया, जो रिजल्ट मिले जाफरानी क्रीम के अंदर, तो लोगों ने इसे ही कंटिन्यू किया। तो अभी अपने शहर के अंदर भी दुकानदार हजरा जैसे टांक में मौजूद हैं, तो सदाम प्लाजा में जाएंगे, वहां पर है हाजी जरबत खान मंसूर जनरल स्टोर शॉप नंबर 3-4, इसके अलावा अब्दुल्ला जनरल स्टोर, आयान जनरल स्टोर, सिटी जनरल स्टोर, फैसल गिफ्ट सेंटर, ठीक है जनाब, नसीम, इमरान, इसके अलावा अरबाब, ये सारी दुकानें हैं जनाब, यहाँ पर जाएंगे तो आपको केसन की ये जाफरानी क्रीम और जाफरानी साबुन भी आपको मिलेगा। जाफरानी साबुन 250 रुपए का है और क्रीम 320 रुपए की है। डेरसमल खान में हर जगह मौजूद है, टांक में भी तकरीबन दुकानों के ऊपर अवेलेबल है, और पहाड़पुर में भी हर जगह आपको हर दुकान के ऊपर केसन की जाफरानी क्रीम और जाफरानी सोप मिलेगा। अगर आपने अभी तक सादा क्रीमें और सादा साबुन इस्तेमाल किए हैं तो एक दफा ये टेस्ट जरूर कीजिएगा, एक दफा जरूर जाफरान, संदल और हल्दी का मजा अपने स्किन को दीजिएगा और देखिएगा कि फिर आपकी स्किन आपको क्या बताती है कि आप सादा क्रीमें, सादा साबुन इस्तेमाल करते हुए आपको कैसा लगा, और जब आपने केसन की जाफरानी क्रीम या फिर जाफरानी साबुन को ट्राई किया तो आपकी स्किन ने आपको क्या कहा, कितनी बेहतरी आई, चेहरा आईने में देखने के बाद पहले से ज्यादा आपको कितना प्यारा, कितना भला और कितना पुर रौनक महसूस हुआ। आप इन क्रीम जाफरानी और जाफरानी साबुन का इस्तेमाल करके अपने आप को, अपने चेहरे की खूबसूरती आप अपनी आंखों से देख सकते हैं। मुझे कहते हैं खलील दाबेश जवान, आप सबको ढेर सारा वेलकम है हमारे प्रोग्राम में कि जिसका नाम है केसन टी टाइम। बयक वक्त इस वक्त आप हमें 3 बड़े शहरों टांक, डेरा और पहाड़पुर में एक साथ सुन रहे हैं। डेरा में ग्लोबल एफएम 91, पहाड़पुर में 97.4 पैगाम रेडियो, और टांक में अमन रेडियो 88.4। जनाब, कुदरती खूबसूरती को आप अपने साथ देखना चाहते हैं तो जनाब जरूर ट्राई कीजिएगा केसन के जाफरान से बने हुए प्रोडक्ट, जाफरानी क्रीम और जाफरानी साबुन। अस्सलामु अलैकुम।
1: वालेकुम सलाम खलील लाला।
0: जनाब शिराज शाहानी भाई सनन मौजूद हैं, शिराज भाई की
1: लाला, ठीक है,
0: ठीक ठाक अल्हम्दुलिल्लाह, तुसा सुनो ठीक ठाक है, प्रोग्राम सुन रहे बैठे
1: भाई साहब, माशाल्लाह तो रिक्वेस्ट करे दे पाया से।
0: जी जी,
1: मैं बैठे आज भी इतना हाई क्वालिटी पे, अच्छी लेवल पे सारी कंपनी मेरी पे के सान दे,
0: अल्हम्दुलिल्लाह
1: अल्हम्दुलिल्लाह माशाल्लाह। को फार्मूला बनवाना जेरा तेल हो गया जी, मैं एक कलर लेने हैं,
0: जी बिल्कुल बिल्कुल, बहुत सारे लोगों की डिमांड है सही, ठीक है, ए जहां कलर बनावना कोई मुश्किल काम नहीं, क्योंकि वक्त मार्केट जितने भी तो को कलर मिलते हैं और सारे केमिकलाइज होते हैं, ठीक है सही। तुम्हारी तो पता है कि तुम्हारी कंपनी केसन कंपनी एक नेचुरल शी है तक गिन के आंदी है, तो असा नेचुरल तरीके ते, असा इंशाल्लाह नेचुरल तरीके ते बहुत जल्दी तुम्हारे वास्ते एक ऑयल गिन के आने पे, जे रात टाइम ही तुसा को इस्तेमाल करना उसी ते इंशाल्लाह विद इन 28-30 डेज यानी कि एक महीने के अंदर अंदर जे रहे ना तो आपको तुम्हारे इवन के जेरे व्हाइट सफेद वाल भी ना वो भी उन्होंने कोटिंग थी मिलसी। ये सारा पहले एक्सपीरियंस थी सही, असर ٹرائل کرنے ہونے تو انہیں باجے لے سر مطمئن تھی سو فارمولا سارے کول آ چکا ہے آئل دا ٹھیک ہے صحیح لیکن اسا کچھ لوگوں کو پرووائڈ کرے سو جے لے لوگ مطمئن تھی انہیں تو انہیں بعد اسا پروڈکٹ جیویں طاقت پلس جیویں ویٹ کم پیٹ کم جیویں ہاضمہ کنٹرول ہر ایک پروڈکٹ ساری ایک مشاہدے دے بعد تہاڈے تک پہنچ دیو تے تسلی بخش شے اسا تو دینے ہونے تے تہاڈے رائے تہاڈی تجویز یا تہاڈی خواہش انشاءاللہ مو جلدی پوری تھی ویسی بالکل یہ تو اعتماد کہ ساری ہر ایک پروڈکٹ اتنی اچھی لگتی ہے کہ اعتماد ہے کیسن
1: ماشاء اللہ بڑا اچھا رزلٹ ہے
0: ہاں بالکل ان شاء اللہ بالکل کمی ہے سارے کول لیکن ای وقت تسا دیکھو کہ اسا کتنے زیادہ پروڈکٹ تارے واسطے بڑھا کے دین ٹھیک ہے صحیح اندے واسطے مینج کرنا اے وقت دیکھو مو بڑے بڑے کمپنیاں ہیں لیکن وہ اتنے زیادہ پروڈکٹ نہیں بڑھا سکتے کیونکہ وقت اتنے زیادہ ڈیمانڈ تے اتنے زیادہ پیسہ کہندے کول نہیں ہوندا کہ جناب او ہر شے بڑھا کے دین نا ٹھیک ہے ہر کمپنی ہر شے بڑھا سکتی ہے لیکن او اپنا ایڈے دی بیٹھی ہوندے کہ اوندے کتنے اوندے کول ایسٹ ہیں کتنے مطلب کوئی کمپنی اگر ایک فارمولا بڑھا سکے تو بہت سارے بڑھا سکے لیکن گنجائش کو کوشش
1: کرو اللہ
0: ان شاء اللہ یہ لازمی بڑھا سو باقی تو سر طاقت پلس ویٹ کم پیٹ کم ہاضمہ کنٹرول سارا کچھ
1: ماشاءاللہ کھاندے پئے بھابھی تواڈی انشاءاللہ واہ جوانی چڑھ رہی ہے
0: جوانی تو سارے کریمہ چڑھے سن لیکن یہ جان بڑے سی طاقت پلس انشاءاللہ جی شراز بھائی بہت مہربانی بالکل کوپن چاہیے بہت سارے لوگ زور شور کوپن بنے پین 5000 انعام ہے سر 5000 ہاں بالکل تہاڈا نام پنجاب کو پہلی دفعہ ہے تہاڈا ایک کوپن ہے کہ دو کوپن اسن دوارے
1: دو
0: کوپن اسن دوارے کیونکہ تہاڈی 2000 کو زیادہ تھی خریداری ہے نا تو دو کوپن اسن دوارے بہت شکریہ اچھا جی کیسن شاپ کے اوپر ہم نے آپ لوگوں کے لیے ایک بڑے انعام کا انتظام کیا ہے 5000 روپے کیش کا انعام یعنی کہ کیسن شاپ سے جب آپ 1000 روپے کی خریداری کریں گے تو آپ کو ایک کوپن ملے گا اور او مائی گاڈ آج تو ایک فیملی آئی ہوئی تھی پٹھان پشتو فیملی ان کے دو کوپن بنتے تھے اور موجود بھی میں خود تھا اور غلطی مجھ سے ہوگی کہ ان کو ایک کوپن دیا اینی ہاؤ جی جو بھی تھے آپ کے دو کوپن کنسیڈر کیے جائیں گے 1000 کے اوپر جو ہے وہ ایک کوپن ہم آپ کو دے رہے ہیں تو جو جتنے 1000 کی خریداری اتنے زیادہ کوپن اور پھر 5000 روپے کیش انعام ہم دیں گے السلام علیکم
2: وعلیکم السلام
0: جی صاحب دیکھ لے پیسے بانٹ رہے ہیں ہم ویلوں کے حساب سے ان لوگوں
2: میں بیگ لے کے صبح پہنچ رہا ہوں
0: تو یہ ہم نے ابھی سلسلہ شروع کیا ہوا ہے کیونکہ جو لوگ دور سے آتے ہیں نا کیسن شاپ پر دیکھیں جیسے شیراز بھائی پنجاب سے آئے ہوئے تھے ٹھیک ہے جناب اسی طریقے سے آپ آتے ہیں ایم بی صاحب آ چکے ہیں عمرے سے یا نہیں ہے ابھی تک ویسے
2: ابھی آ گئے
0: آج ملاقات ہوئی آپ کی
2: نہیں ملاقات ہوئی نہیں ہے میں نے فیس بک پہ جس نے دیکھا تھا پرسوں
0: اچھا میں میری آنکھوں کے سامنے سے کیوں نہیں گزری چلو جی اگر آ گئے تو پھر تو میں حاضری کروں گا انشاءاللہ پہاڑ پور اسپیشلی ان کو ملنے کے لیے آنا ہے اور میں سوچ رہا تھا کہ دن ہو گئے ہیں آ گئے ہوں گے میں بھی نا اینی ہاؤ مطلب یعنی کہ ایم بی صاحب آتے ہیں یا اور بہت سارے لوگ خریداری کرتے ہیں تو یہ انعام ہم نے رکھا ہے کہ بھائی جو اتنی تگ دو کر کے آتے ہیں ہم تک تو ہماری طرف سے بھی ان کے لیے کوئی ریوارڈ ہونا چاہیے ویسے تو ریزلٹ سب سے بڑا ریوارڈ ہوتا ہے لیکن اس طرح کا ہلا گلا بھی ہونا چاہیے کسی کو 5000 اکٹھے ملے تو وہ ایک سوٹ بھی خرید لے اور ساتھ میں جوتیاں بھی خرید لے جی 5000 میں ہو سکتے ہیں دو چیزیں نا
2: 5000 میں ہو سکتے ہیں نیلام گھر اجڑے گا
0: دو چیزیں ہو سکتی ہیں مرد اور عورت کی دونوں چیزیں ہو سکتی ہیں اگر آپ ایک لمٹ کے اندر خرچہ کریں نا زیادہ خرچہ نہ کریں تو پھر تو آپ کی دونوں چیزیں 5000 کے اندر ہو سکتی ہیں میرے خیال
2: میں لینا بیگم کی لے نا جوڑا بھی لے سوٹ بھی لے اس میں کوئی چین بھی لے لینا
0: اچھا واہ 5000 کے اندر پھر سوٹ آپ کو سستے والا لینا پڑے گا 2200-2300 روپے والا جوتی 1500 والی خریدنی پڑے گی پھر ساتھ میں چین اور چوڑیاں بھی آتی ہیں 5000 میں بیوی کو آپ خوش کر سکتے ہیں بہرحال یہ بات ہے
2: بھائی میرے کیوں نہیں خوش ہوئے گی بیگم خوش ہے تو سارے عالم خوش ہے हम बेगम के खरीदार।
0: क्या बात है जी, क्या बात है, माशाल्लाह। इतनी उम्र में पहुंच कर भी आपको बीवी से बेतहाशा मोहब्बत, अल्लाह भक्तों को कायम रखे हमेशा।
2: क्योंकि खलील भाई जब एक टायर पंचर है ना, दूसरे का हिलाज में ख्याल करना, जो हमारे साथ अल्लाह पाक ने उसका नसीब हमारे पास जिंदगी लिखी है ना, दोनों को खुशी के गुजारा करना चाहिए। ये नहीं है कि अपना पेट भरना, बीवी को बोल बस तू यार अगली दफा या अगली पहली का देखना, पहले बीवी बाद में खुद।
0: क्या बात है, क्या ख्याल है चौधरी साहब आपके, माशाल्लाह।
2: नहीं नहीं खलील भाई, मेरा शुरू से यही है।
0: मुझे पता है, मुझे पता है आप वो एक लफ्ज कहते हैं, वो मैं आपको नहीं कहता, वो बुरा लगता है, लेकिन आप बीवी की माशाल्लाह बड़ी केयर करने वाले, करनी भी चाहिए यार। क्यों लोग कहते हैं मुरीद है भाई, रन मुरीद का है का यार, बीवी की मोहब्बत करना, बीवी से ख्याल करना, ये कौन सी गलत बात है
2: नील भाई। देखो वो माँ बाप रिश्तेदारों को सबको छोड़ के नहीं दिखाते रहिए ना।
0: हाँ बिल्कुल,
2: सब चीज को अपने, देखो माँ बाप जिसने, माँ ने 9 महीने पेट में भी रखा, उसकी परवरिश करी है, हर अच्छी बुरी उसको चीज तरबियत दी है।
0: हाँ।
2: और मैं उससे बोलूँ की ये मेरे बच्चों की, ये मेरी नौकरानी है।
0: ठीक हो गया, सही कह रहे हैं, सही कह रहे हैं। औरतों के खबर हकूक, बीवी के हकूक अपनी जगह पर हैं, और उनका ख्याल करने वाला ही मर्द जो है ना, वो बाइज्जत रोजगार भी कमाता है और बरकत वाला रिस्क कमाता है, ये हमें भी बताइए।
2: उसी की दुआएं होती है, यकीन करो घर से निकल उसकी दुआएं शुरू हो जाती है।
0: बहुत शुक्रिया आपका चौधरी साहब, थैंक यू हमारे साथ।
2: सुनने वालों को सलाम खलील भाई, आपको भी
0: बहुत शुक्रिया जनाब, थैंक यू सो वेरी मच। अच्छा जी चौधरी साहब एक बात कह रहे थे कि 9 माह तक माँ पालती है। मैं एक रील देख रहा था सोशल मीडिया के ऊपर ना, तो एक माँ कह रही थी भाई बच्चों को ये मत जताया करो कि तुम्हें 9 माह तक हमने पेट में पाला है, तो वालदैन की ख्वाहिश होती है। जब आप शादी करते हैं तो मियां बीवी दोनों की ख्वाहिश होती है कि उनकी औलाद हो, तो कहते हैं बड़ी उसकी बात बड़ी, बड़ा मजा की मुझे उन्हें कि ये बार बार के ऊपर जो खवातीन जताती हैं बच्चों को, भाई तुम नाफरमान हो गए हो, तुम्हें 9 माह तक पेट में पाले हो, भाई तुम लोगों को, कहते हमारी भी तो ख्वाहिश थी ना, हमने तो अपनी ख्वाहिश के लिए जो है ना प्रोसेस किया है, जो भी किया। एनी कॉलर हमारे साथ मौजूद है जनाब, देखते हैं कौन है हमारे साथ। अस्सलाम वालेकुम।
3: हेलो
0: हेलो
1: खलील भाई
0: जी, अस्सलाम वालेकुम।
1: वालेकुम सलाम खलील भाई, क्या हाल है जी, खैर है
0: जी? जी अल्हम्दुलिल्लाह ठीक ठाक, सना मुलाजिम परदेसी रणवाल कुल सही, क्या हाल है? ठीक ठाक वदे तू ना
1: जी,
0: आवाज आनी पई तुहाडो? अच्छा चलो ठीक है जी, किवें हाल, खैर खरीयत नाली वे? मैं के तुसा
1: खैर खरीयत है, अल्लाह दी मेहरबानी शुक्र है। बाकी मैं के इको अपील है, जो ताकत प्लस हो, कोई शुगर फ्री,
0: शुगर फ्री, बिल्कुल शुगर फ्री तो ते काम करने पे सही, इंशाल्लाह शुगर फ्री अगले महीने दे विच, ते महीने वाला जार भी तो को अगले महीने बहुत सारे काम थी बना लेन केसन कंपनी,
1: क्योंकि आदमी मेरे को आने ना जो भाई शुगर वास्ते ये ठीक है कि नहीं, मैं आता नहीं शुगर वास्ते
0: नहीं, नहीं, नहीं, नहीं, नहीं, नहीं, नहीं बिल्कुल शुगर वास्ते नहीं, क्योंकि इन खजूर ही हूँ शामिल है, इन चीनी भी शामिल है, ठीक है सही, बाकी तो इनकी मिठी शियां को नहीं, लेकिन फ्लेवर ही मिठा शामिल है, तो फिलहाल ये शुगर फ्री नहीं, शुगर बेसिकली शुगर मरीज को बड़ी कमजोरी होती है, तो ऐसा उनके बारे सोचने पे इंशाल्लाह शुगर फ्री आ वैसी, लेकिन फिलहाल को नहीं, अक्टूबर वाले महीने इंशाल्लाह शुगर फ्री तो मिल वैसी, ठीक है सही।
1: शुगर फ्री बनाओ क्या चंगी गाल है,
0: शुगर ज्यादा है तो शुगर वाले बंदे को कमजोरी भी ज्यादा होती है, आम बंदे को ज्यादा कमजोरी शुगर वाले मरीज को होती है,
1: बिल्कुल। बाकी अगर बखाना देना दे रहा है ना, कोई सामान गिनो 1000 रुपए का, कोई शेयर फ्री देना, मैं तो 5000 रुपए का सामान आने ना, कम से कम 2000 का थे तो शेयर नहीं देने।
0: ओ नहीं 1000 वाली ऑफर साडे को केसन शॉप डेरे दे विच है, ठीक है जनाब, कूपन असने उतना उन्होंने तुम आखा करो ना भाई 2000 की खरीदारी दे, परफ्यूम फ्री है, तुम क्यों नहीं वे देंगे? रेडियो ऐलान किया पे कि जरबत खान दो वैसो तो 2000 का सामान गिनसो, तो एक परफ्यूम जरा सारा पेन परफ्यूम है 250 रुपए का परफ्यूम है, वो फ्री देसन, वो असा भेजे हैं उन्होंने, असा उन्होंने भेजे हैं, ये नहीं कि आप ही तरफ देसन, असा जो स्टॉक उन्होंने भेजे है तो उन्हें नाल असा भेजे ऐसे कि भाई ये तुसा उन्होंने फ्री देवने, ठीक है फिर?
1: बिल्कुल, मैं अगली इतवार से मैं 5000 रुपए का सामान गिना है, और मैं को कई शहर नहीं दी थी, तो मैं को पता नहीं कौन आई।
0: हाँ बस तुम अगली दफा बन जाए तो उन्होंने दूतरा इकट्ठे गिना है कि पिछले दफा गिन गए थे, उन्हें को पिछले दफा भी गिन गए तो हूँ सा कोई कोई परफ्यूम वगैरह दे,
1: काम तो करना
0: बस इंशाल्लाह तो जरूर मिलसू। ਠੀਕ ਹੈ ਸਹੀ
1: ਓਕੇ ਰੰਗ ਮਿਲ ਸੋ ਜਾ ਰਹਾ ਨਾ ਹੁਣ ਕੁਸਾ ਤਾਂ ਕਾ ਨੰਬਰ ਤਾਂ ਕੋ ਬਿਜੀ ਹੈ ਸੋ
0: ਤੇ ਨੰਬਰ ਤੁਹਾਡਾ ਸਾਰੇ ਕੋਲ ਹੈ ਨਾ ਸੋ ਤੁਹਾਨੂੰ ਲਾਪੇ ਰابطਾ ਕਰੇ ਸੋ ਠੀਕ ਹੈ
1: ਚਲੋ ਠੀਕ ਹੈ ਸਹੀ ਹੈ ਤੇ ਨੁਮਾਨ ਸ਼ੇਖ ਕੋ ਜ਼ਿਆਦਾ ਤਾਂ ਨੁਮਾਨ ਸ਼ੇਖ ਕੋ ਸਲਾਮ ਤੇ ਇੱਕ ਸੁਣ ਲਾ ਕੋ ਦੋਸਤ
0: ਜ਼ਿਆਦਾ ਤਾਂ ਨੁਮਾਨ ਸ਼ੇਖ ਕੋ ਬਾਕੀਆਂ ਕੋ ਘਾਟ ਵਾਦ ਹੈ ਜੀ
1: ਨਹੀਂ ਇੱਕ ਅੰਕ ਸਲਾਮ ਇੱਕ ਅੰਕ ਸਲਾਮ
0: ਠੀਕ ਹੋ ਕੇ ਜਨਾਬ ਬਹੁਤ ਸ਼ੁਕਰੀਆ ਨਮਾਜ਼ ਦੇ ਜਨਾਬ ਹਮਾਰੇ ਸਾਥ ਜੀ ਹਮਾਰੇ ਕਾਲਰ ਦੇ ਦੁਕਾਨਦਾਰ ਭਾਈ ਹੈ ਰਨਵਾਲ ਮੇ ਇਨਕਾ ਜੋ ਹੈ ਮੌਜੂਦ ਹੈ ਸੈਟਅਪ ਦੁਕਾਨ ਹੈ ਇਨਕੀ ਆਪ ਇਨਸੇ ਆਸ ਪਾਸ ਕੀ ਜਿਤਨੇ ਇਲਾਕੇ ਹੈ ਰਨਵਾਲ ਕੇ ਆਸ ਪਾਸ ਜਿਤਨੇ ਗਰੇ ਸ਼ਰੇ ਹੈ ਜੀ ਗਰੇ ਔਰ ਸ਼ਰੇ ਗਰੇ ਠੀਕ ਹੈ ਜਨਾਬ ਤੋ ਆਪ ਸਾਰੇ ਗਰੇ ਵਾਲੇ ਭਾਈ ਪਹੁੰਚੇ ਹੈ ਪਰਦੇਸੀ ਕੇ ਪਾਸ ਕਿਆ ਨਾਮ ਹੈ ਭਾਈ ਕਾ ਭਾਈ ਕੇ ਪਾਸ ਅਸਲਾਮ ਵਾਲੇਕੁਮ ਸ਼ਬੀਰ ਉਸਤਾਦ ਕੀ ਇਸ ਕੋਲ ਸਾਰੇ
1: ਵਾਲੇ ਸਲਾਮ ਖਲੀਲ ਭਾਈ ਕੀ ਹਾਲ ਹੈ ਖਰਤੀਆ ਤੇ
0: ਚੰਗੇ ਵਦੇ ਵੇ ਤੁਸਾਂ ਠੀਕ ਠਾਕ
1: ਜੀ ਅੱਲਾ ਦੀ ਮਿਹਰਬਾਨ ਤੁਸੀਂ ਸੁਣਾਓ
0: ਕਿਆ ਸ਼ਾਪੀ ਤੇ ਬੈਠੇ ਵੇ ਕਿ ਚਾਰ ਨਹੀਂ ਮਿਲੀ ਹਾਲੇ ਤੱਕ
1: ਬੱਚਾ ਸਾਹਿਬ ਬੱਚਾ ਹੀ ਰੱਖੀ ਬੈਠੇ ਹੈ ਕਿ ਤੁਹਾਡਾ ਪ੍ਰੋਗਰਾਮ ਦੇ ਯਾਰਾਂ ਦੋਸਤਾਂ ਦੀ ਸ਼ਿਰਾਜ਼ ਬਾਈ ਦੀ ਸਾਰਾਂ ਦੀ ਗੱਪ ਸ਼ੱਪ ਦੀ ਸੁਣਦੇ ਪਏ ਚੌਧਰੀ ਕੋਲ ਆਪਾਂ ਅਕਸੀ ਆਕਰੇ ਵਿੱਚ ਚੌਧਰੀ ਦੀ ਆਵਾਜ਼ ਕੋਲ ਪਤਾ ਲੱਗ ਜਾਵੇ ਜੀ
0: ਚੌਧਰੀ ਜੋ ਬੁਢਾਪੇ ਦੇ ਵੀ ਬਣ ਕੇ ਜਵਾਨਾਂ ਵਾਲੇ ਕੰਮ ਠੱਡੇ ਠੱਡੇ ਪਾਣੀ ਪੀਵੇ ਉਹ ਜਦੀ ਬਰਫ਼ ਵਧੀ ਹੋਵੇ ਹਾਲ ਤੱਕ ਉਹ ਪਾਣੀ ਪੀਣ ਵਾਲਾ ਬਿਮਾਰ ਤਾਂ ਥੀ ਸੈਨ ਨਾ
1: ਇਨਸਾਨ ਹੈ ਨਾ ਆਖਿਰ ਜੇ ਇਨਸਾਨ ਥੱਕਦਾ ਥੀ ਵੇ ਤੇ ਉਹ ਗਲਤੀ ਵੀ ਥੀ ਵੇਂਦੀ ਇਨਸਾਨ ਕੋਲ ਤੇ ਅੱਲਾਹ ਬਿਮਾਰ ਕੋ ਸ਼ਫਾ ਦੇਵੇ ਤੇ ਚੌਧਰੀ ਦੀ ਜਿਹੜੀ ਬਹਿਲ ਜੀਵਨ ਸਾਥੀ ਦੇ ਆਪਣੀ ਆਵਾਜ਼ ਦੀ ਤੇ ਕਰ ਗਏ ਨਾ ਤਾਂ ਬਹੁਤ ਬਿਹਤਰੀਨ ਕਰ ਗਏ ਅਗਰ ਕੋਈ ਇਨਸਾਨ ਹੋਵੇ ਸਮਝਦਾਰ ਤੇ ਅਕਲਮੰਦ ਹੋਵੇ ਤਾਂ ਉਸ ਤੇ ਬਹੁਤ ਕਾਫੀ ਬਹੁਤ ਅੱਛਾ ਲੈਕਚਰ ਦਿੱਤਾ
0: ਕਿਉਂਕਿ
1: ਜੀਵਨ ਸਾਥੀ ਅਗਰ ਹੈ ਤਾਂ ਘਰ ਦੇ ਵਿੱਚ ਐਸਾ ਬਹਿਰ ਲੱਗੇ ਹੋਏ ਨਿਆਣੇ ਵਾਧੇ ਵਾਲਾ ਇਸਤਰੀ ਕਿਆ ਖੜਾ ਹੁੰਦਾ ਜੂਤੇ ਕਾਲਜ ਸਾਹਿਬ ਚੱਪਲ ਦੋਤੇ ਪੈ ਹੁੰਦੇ ਹਰ ਸ਼ਾਇਦ ਸਾਹਿਬ ਖਾਣਾ ਤਿਆਰ ਹੁੰਦਾ ਵਰਤੋਂ ਜੋੜਾ ਲਹਾ ਕੇ ਲੱਗੇ ਹੋਏ ਨੇ ਬਾਲਾਂ ਬੱਚਿਆਂ ਦੀ ਕੀਤੀ ਖੜੇ ਹੁੰਦੇ ਤੇ ਜੀਵਨ ਸਾਥੀ ਕੋ ਆਖੇ ਜੋ ਉਸਕੋ ਕੁਆਣੀ ਤਾਂ ਉਸਕੋ ਕੋਈ ਮਨਤਾ ਗਾਲ ਨੂੰ ਪੁਣੇ ਤੇ ਇਸ ਨਾਲ ਬਹੁਤ ਹੀ ਮਜਾ ਜੀ ਬਾਕੀ ਇਹ ਗਲਤ ਹੈ ਜੋ ਲੋਕ ਆਦੇ ਜੋ ਝਾੜੂ ਦੇ ਗੱਲ ਨਾ ਕੀ ਕਰੋ ਗੈਰਤ ਕੀਤੀ ਕਰੋ ਜਿਹੜੀ ਜਾ ਗੈਰਤ ਦੀ ਹੁੰਦੀ ਹੈ ਘਰ ਨਾਲ ਜਿਹੜਾ ਪਿਆਜ ਬਿਹਤਰੀਨ ਪਿਆਜ ਰਹੇ ਖਾਣਾ ਦੇ ਖਿਦਮਤ ਕਰਨ ਬਹੁਤ ਵਧੀ ਹੈ ਬਾਕੀ ਜਿਹੜਾ ਕੇਸਨ ਜਿਹੜਾ ਹੈਗੀ ਹੈ ਕੇਸਨ ਕੰਪਨੀ ਬੜੀ ਅੱਛੀ ਵਾਲੀ ਪਈ ਹੈ ਖਰਚ ਕੀਤੀ ਖੜਾ ਵਰਜਿਸ਼ ਕੀਤੀ ਖੜਾ ਯਕੀਨ ਕਰ ਬਿਲਕੁਲ ਸੋਭਾ ਮੈਂ ਜੋ ਵਜ਼ਨ ਚੈੱਕ ਕਰਾਇਆ ਮੇਰਾ 93 ਕਿਲੋ ਜਿਹੜੇ ਇਸਤੇਮਾਲ ਕੀਤਾ ਤਾਂ ਅੱਜ ਮੇਰਾ 88 ਸਿਰਫ ਆਪਣੇ ਸ਼ਾਗਿਰਦਾਂ ਕੋਈ ਖਾਸ ਕਰ ਮੈਂ ਆਪਣੇ ਫੈਸਲ ਸ਼ਾਕਿਰ ਕੋਲ ਜੇ ਪਾਕਿਸਤਾਨ ਕਲਬ ਡੇਰਾ ਖੇਡਦਾ ਪਿਆ ਤਾਂ ਉਸ ਨੂੰ ਮੈਂ ਆਖਿਆ ਜੇ ਕਿਸ ਸਮ ਤਾਕਤ ਪ੍ਰਾਪਤ ਤਾਂ ਉਸ ਨੂੰ ਜੇ ਮੈਂ ਤਾਂ ਸ਼ਾਕਿਰ ਮੈਂ ਦੋ ਮੈਚ ਖੇਡੇ ਬਿਲਕੁਲ ਮੈਂ ਕੋਈ ਥਕਾਵਾਂ ਨਹੀਂ ਤੇ ਸਾਰੇ ਕੰਮ ਜਿਹੜਾ ਹੈ ਮਿੱਤਰੀ ਬਹੁਤ ਅੱਛੇ ਹੀ ਬਹੁਤ ਅੱਛੇ ਹੀ ਅੱਲਾ ਪਾਕ ਜਿਹੜਾ ਤਾਂ ਉਹ ਜਿਹੜਾ ਤੇ ਕੋਈ ਗਈਆ ਦਾ ਪਿਆਈ ਜੋ ਕਲਰ ਵਾਲਾ ਕੱਢੋ ਤਾਂ ਉਹ ਲਾਜ਼ਮੀ ਕੱਢੋ ਕਿਉਂਕਿ ਜੋ ਡਵਾਨ ਨਹੀਂ ਕਹਿੰਦੇ ਚਿੱਟੇ ਵਾਲ ਦੀ ਨਹੀਂ ਕਹਿੰਦਾ ਉਹਨਾਂ ਦੇ ਮਾਰੇ ਵੀ ਖਾਸ ਕਰ ਬਜ਼ੁਰਗਾਂ ਦੇ ਮਾਰੇ ਵੀ ਹਰ ਬੰਦਾ ਜਿਹੜਾ ਆਪ ਨੂੰ ਖੂਬਸੂਰਤ ਰੱਖਣਾ ਕਹਿੰਦੇ ਹਰ ਇੱਕ ਦਾ ਹੱਥ ਖੂਬਸੂਰਤ ਹੋਣਾ ਤਾਂ ਉਹਨਾਂ ਦੇ ਮਾਰੇ ਵੀ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੀ ਇੱਕ ਖੁਸ਼ੀ ਹੈ ਸਰ ਤੇ ਜਿਹੜਾ ਨਾ ਕਲਰ ਲੈਣ ਚਾਹਤਾ ਉਹ ਆਪ ਨੂੰ ਕਥਾ ਅਮਰ ਜਵਾਨ ਤੇ ਕਥਾ ਹੌਸਲਾ ਮਿਲ ਜਾਂਦਾ ਤਾਂ ਖੂਬਸੂਰਤੀ
0: ਪਿਆਰਾ ਲੱਗਣਾ ਤੋ ਸਭ ਕਾ ਹੱਕ ਹੈ ਜਨਾਬ ਸ਼ਬੀਰ ਉਸਤਾਦ ਕਹਿ ਰਹੇ ਥੇ ਕਿ ਪਿਆਰਾ ਲੱਗਣਾ ਤੋ ਹਰ ਕਿਸੀ ਕਾ ਹੱਕ ਹੈ ਔਰ ਹਰ ਬੰਦਾ ਜੋ ਹੈ ਉਹ ਪਿਆਰਾ ਲੱਗਣਾ ਚਾਹਤਾ ਹੈ ਤੋ ਬੀ ਕੇਸਨ ਜੀ ਬਿਲਕੁਲ ਕੇਸਰ ਨੈਚੁਰਲ ਪਾਕਿਸਤਾਨ ਕੇ ਪ੍ਰੋਡਕਟ ਇਸਤੇਮਾਲ ਕਰੇਂਗੇ ਔਰ ਕੇਸਰ ਕੇ ਪ੍ਰੋਡਕਟ ਜੋ ਹੈ ਵੋ ਆਪਕੋ ਢੇਰ ਸਾਰਾ ਪਿਆਰਾ ਬਣਾਤੇ ਹੈ ਜੈਸੇ ਕਿ ਆਪ ਹਮਾਰੇ ਕਰੀਮਸ ਕਾ ਇਸਤੇਮਾਲ ਕਰਤੇ ਹੈ ਯਾ ਫਿਰ ਆਪ ਹਮਾਰੇ ਫੇਸ ਵਾਸ਼ਿਸ ਕਾ ਇਸਤੇਮਾਲ ਕਰਤੇ ਹੈ ਕੋਈ ਵੀ ਪ੍ਰੋਡਕਟ ਇਸਤੇਮਾਲ ਕਰੇਂਗੇ ਇਨਸ਼ਾਅੱਲਾ ਆਪਕੋ ਉਸਮੇ ਜ਼ਬਰਦਸਤ ਰਿਜ਼ਲਟ ਮਿਲੇਂਗੇ ਇੱਕ ਕਾਲਰ ਹਮਾਰੇ ਸਾਥ ਮੌਜੂਦ ਹੈ ਔਰ ਉਨਕੋ ਲੈਣੇ ਕੀ ਕੋਸ਼ਿਸ਼ ਕਰਤੇ ਹੈ ਔਰ ਦੇਖਤੇ ਹੈ ਕੌਣ ਹੈ ਹਮਾਰੇ ਸਾਥ ਅਸਲਾਮ ਵਾਲੇਕੁਮ
1: وعلیکم السلام
0: خلیل سر، نظر حسن فرام کچی کاٹھ گڑھ، سر کیا حال ہے؟ ٹھیک ٹھاک ہو تسی؟
1: کیا حال ہے محترم؟ بس سر معذرت، کال نہیں ملدی، بہت زیادہ رش ہونا ہے تواڈے چینل دے اوتے.
0: اچھا جی، چلو تو سن واتے سن دے بیٹھے ہون دے ویسا کو نہ صحیح وڈی گل تے ہے نا کال تے. چلو خیر
1: یار، موست استاد تے انہاں اوتا انہاں دی اوتوا سکی میں فلائی کر کے آؤں.
0: موست ایکسپیرینس پرسن ہے جی.
1: دیتا چودھری انکل یا شبیر صاحب یہی بیٹھے ہوئے نا سکی
0: ایکسپرٹ بنے. او کال ہی کہی جو بندہ نوے ڈیرے کو کال انہیں ملا گی دیئے ہیں جی.
1: نیو سٹی ڈیرا سارا علاقہ سے دوالی دا کوئی دوست میرا خیالی سارا قریبی ہو سی جی.
0: ہاں بالکل، تو میں آکے بھائی کی میں انہیں کہ بس ایویں تے پہلی دیوار تے پہلی دیوار سیو کی تے ملا.
1: میں اس سے لے بہت ٹرائی کی تے نہیں ملتا نمبر، وہ عاشق مزاج آئی مکہ اللہ کرے خیر دا شیر ہوئے کی تہیم نہ ہوئے جو خلیل بچ.
0: میں کہا کہ اس شیر میں شاعر کیا کہنا چاہتا ہو دے ہیں
1: اپنا
0: فیضان جناب. اچھا جی، ہم سفر کے حوالے سے بات کر رہے تھے چودھری انکل اور ساتھ میں. دیکھیے عورت کی نا بڑی قربانیاں ہیں بچوں کے لیے، بچوں کو جو بات کر رہے تھے کہ ایک عورت کو اگر اللہ تعالیٰ نے آپ کا ہم سفر بنا دیا ہے تو اس کی کیئر کرنا آپ کا حق ہے، اس نے زندگی آپ کے ساتھ لکھ دی ہے تو کیئر کرنا آپ کا حق ہے. عورت کے حوالے سے آپ دیکھتے ہیں کہ ماں کے حوالے سے ہم ایک چیز پڑھتے ہیں کہ جنت جو ہے ماں کے قدموں تلے ہے. کیوں کہا گیا یہ؟ کیونکہ ہر مرد جو ہے نا وہ ایک ماں کی یا عورت کی اس طریقے سے قدر نہیں کر سکتا جس طرح انکل عارف کہہ رہے تھے، شبرا استاد کہہ رہے تھے کہ بہت سمجھنے کی ضرورت ہے. اور اس میسج کو جس طریقے سے انہوں نے دیا ہے، دل سے دیا ہے یہ میسج، اگر پریکٹیکلی ان کی لائف اس طریقے سے ہے تو وہ اس طرح کہہ رہے ہیں کہ کتنی کیئر کرنی چاہیے. لیکن کچھ لوگ ہیں نا قدر نہیں کرتے، ٹھیک ہے؟ تو اللہ تعالی نے ریوارڈ اپنی طرف سے دے دیا ہے کہ ماں جو راتوں کو اٹھے گی، اس بچے کو نو ماہ پالے گی، اس کو راتوں کو اٹھ اٹھ کر سردی میں اس کے پیمپر چینج کرے گی، خاوند آرام سے نیند کے مزے لے رہا ہوگا لیکن عورت بیچاری جو ہے وہ بیٹھی ہوگی، بیمار ہو جائے گا تو ساری ساری رات بیٹھے گی جاگے گی، اپنی نیندیں قربان کر دے گی. یہی وجہ ہوتی ہے کہ مائیں کیوں کمزور ہو جاتی ہیں، کیوں ان کے کھڈے پڑ جاتے ہیں آنکھوں کے نیچے، کیوں ہلکے آ جاتے ہیں، ان کی نیندیں پوری نہیں ہوتی، وہ اپنا آرام اپنی اولاد کے اوپر قربان کر دیتی ہیں. یہی وجہ ہے کہ جو کنواری لڑکی ہوتی ہے اور جو شادی شدہ ہوتی ہے کتنا فرق ہوگا. ایک کنواری لڑکی اور ایک شادی شدہ میں جب شادی ہوتی ہے تو ایک سال ہوتا ہے، لیکن ایک سال اور دو سال کے اندر کیا ہوتا ہے، عورت کا نقشہ بدل جاتا ہے. کترینہ کیف کی میں آپ کو مثال دوں، ایک ہفتہ پہلے ان کی ایک تصویر وائرل ہوئی ہے وکی گوشال کے ساتھ، ان کے ہسبینڈ جو ہیں، تو وہ بہت زیادہ موٹی فیٹی ہوئی پڑی تھی اور خوبصورت اس طرح نہیں تھی جس طرح وہ پہلے ہوتی تھی. تو لوگوں نے کمپیئر کیا ہوا تھا کہ ماں بنتے اس نے کتنی بڑی قربانی اپنے حسن کی دے دی ہے، یعنی کہ عورت ماں بنتے ہی جو پہلی قربانی دیتی ہے وہ اپنی خوبصورتی کی قربانی دیتی ہے. اس کے بعد اور بہت سارے، پھر وہ ڈھلنے لگتی ہے، ٹھیک ہے، مرد جوان رہتا ہے لیکن عورت بہت جلدی ڈھل جاتی ہے کیونکہ وہ سیکریفائسز اس کی بہت زیادہ ہوتی ہیں، قربانیاں اولاد کے لیے بہت زیادہ ہوتی ہیں اس کی. یہی وجہ ہے کہ اللہ تعالیٰ مرد اس کی قدر کرے یا نہ کرے، کرنی چاہیے، لیکن اللہ تعالیٰ نے اس کو پہلے ہی ریوارڈ دے دیا ہے کہ بھئی یہ باپ سے اتنی افضل ہے کہ جنت بھی اس کے پاؤں کی خاک ہے، یعنی کہ اس کی اولاد کو پالنے کے لیے اتنی قربانیاں ہیں کہ اللہ تعالیٰ نے، ہم چاہتے ہیں کہتے ہیں نا کہ بھئی ان باتوں کو دیکھ کر کے یار وہ گھر کا خیال رکھتی ہے، بچوں کا خیال رکھتی ہے، اس کی عزت کرنی چاہیے، تو اللہ تعالیٰ نے یہ سب سے بڑا ریوارڈ جو ہے عورت کو شروع سے دے دیا ہے، اتنا بڑا انعام کہ ماں جنت اتنی بڑی جس کی لوگ کیا کرتے ہیں، خواہش کرتے ہیں، اس کو ماں کے قدموں کی خاک بنا دیا، ماں کے قدموں کے تلے اس کو رکھ دیا. جی بہت شکریہ. مجھے کہتے ہیں خلیل اور پروگرام آپ اپنے اسٹیشن سے سن رہے ہوں گے, چاہے ڈیرا میں گلوبل ایف ایم 91 پہاڑپور میں ریڈیو پیغام اور ٹاک میں ریڈیو نیچرل پاکستان کی پروڈکٹس آپ لوگوں کو ڈھیر سارا پیارا بناتی ہیں جناب. وہی مائیں ہم کہتے ہیں کہ بھائی جو سارا دن کام کاج میں لگی ہوتی ہیں اپنے حسن کو نہ ڈھلنے دیں. اور یہ جو کریمیں ہوتی ہیں جناب کیوں ضروری ہیں؟ آپ آج پوچھئے گا نا چیٹ جی پی ٹی سے, اے آئی سے پوچھیں بھائی کریمیں لگانا کیوں ضروری ہے, وہ آپ کو اتنی لمبی تفصیل دے گا کہ بھائی اس کی بڑی ضرورت ہوتی ہے. وقت کے ساتھ ساتھ بہت ساری چیزیں آپ کے سکن کو نہیں مل رہی ہوتی اور وہ چیزیں ایک دم سے وٹامنز ہو گئے, ہائیڈریشن ہو گئی, نمی ہو گئی, وہ چیزیں جب آپ کو مل جاتی ہیں تو آپ کی سکن جو ہے پھر سے پر رونق ہو جاتی ہے. اسی طریقے سے دن کے وقت, دن کا جو ٹائم ہم گزارتے ہیں, آپ کی سکن سب سے زیادہ متاثر اس چیز سے ہوتی ہے. آپ نے کبھی محسوس کیا, آپ اپنی کلائی سے ابھی کپڑا اتارے نا تو آپ کو آپ کی سکن اتنی پیاری نظر آئے گی, نہ ہی سخت ہے, نہ ہی کالی ہے, نہ ہی چھائیاں ہیں, نہ ہی داغ دبے ہیں. یہ سکن آپ کے چہرے کے اوپر بھی ہے لیکن یہ کورڈ ہوتی ہے نا, یہ دھوپ سے بچی ہوئی ہے, یہ آلودگی سے بچی ہوئی ہے, ٹھیک ہے نا, یہ ان چیزوں سے بچی ہوئی ہے کیونکہ اس کے اوپر کپڑا ہوتا ہے. آپ کا چہرہ ایکسپوز ہوتا ہے سورج کے سامنے, آلودگی کے سامنے, دھوپ کے سامنے, یہی چیزیں آپ کی سکن کو خراب کرتی ہیں. اب جب آپ رات کو کریم لگاتے ہیں تو دن کا جو نقصان ہوتا ہے نا وہ یہ کریمیں پورا کر دیتی ہیں, ٹھیک ہے نا. جو بھی لڑکی سکن کیئر روٹین اس کی ڈیلی کی ہے اور وہ رات کو ہر وقت کریم لگاتی ہے تو اس کا مقصد یہ ہوتا ہے کہ دن کے وقت پولوشن, آلودگی, دھواں اور دھوپ نے اس کو جو نقصان پہنچایا ہے, رات کی کریم نے اس کے اثرات کو ختم کر دیا اور پھر اس کا صبح کے وقت ایسے ہی چمکتا ہوا گورا انیون سکن ٹون جو ہے آپ کو جو ہے ون ٹون سکن آپ کو سکن نظر آ رہی ہوتی ہے, کوئی داغ دبے نہیں ہوتے, گورا رنگ پورے چہرے کے اوپر ہوتا ہے. تو اسی طریقے سے ہم کہتے ہیں کہ جب آپ نیچرل چیزوں کو استعمال کریں گے تو اور زیادہ فائدے ہوتے ہیں. جیسے زعفران سے بنی ہوئی کریم ہم نے آپ کو بنا دی ہے, زعفران سے بنا ہوا صابن آپ کو دیا ہوا ہے, بس بازار میں جائیے خریدیے اور ان لوگوں میں شامل ہو جائیے جناب جن کو ہم ڈھیر سارا پیارا کہتے ہیں. جناب آپ کی سکن اور آپ کے بالوں کا پہلا پیار کیسن ہے جناب. کیسن کو چنیے, کیسن کو منتخب کیجئے اور اپنی صحت کے ساتھ ساتھ اپنے آپ کو قدرتی اجزاء سے, قدرتی نکھار کے ساتھ ڈھیر سارا پیارا بنائیے.

ਮੈਨੇ ਤੀਸ਼ ਮੈਂ ਤੂੰ ਸ਼ੰਗਵਦਾ ਉਸੀ ਸ਼ਿਕਵਾ ਕਿ ਮੈਂ ਉਸੇ ਸਮਝ ਨਾ ਸਕਾ ਉਸੀ ਸ਼ਿਕਵਾ ਕਿ ਮੈਂ ਉਸੇ ਸਮਝ ਨਾ ਸਕਾ ਮੁਝੇ ਯੇ ਮਾਨ ਕੇ ਮੈਂ ਮੁਨ ਕਿ ਮੈਂ ਫਕਤ ਜਾਂਤੀ ਫਕਤ ਉਸਕੀ ਹੈ ਮੁਝੇ ਯੇ ਮਾਨ ਕਿ ਮੈਂ ਫਕਤ ਫਕਤ ਜਾਣਤੀ ਫਕਤ ਉਸੀ ਕੂ ਥੀ ਅੱਛਾ ਅੱਛਾ ਸਲਾਮ ਟੂ ਆਲ ਫਰ ਓਕੇ ਜਨਾਬ ਓਕੇ ਤੇ ਕਿ ਇਹ ਵੀ ਮੇਰਾ ਵਹਿਮ ਕਿ ਮੈਂ ਤੇਰੇ ਲਈ ਅਹਿਮ ਤਾ ਮੇਰੇ ਵਹਿਮ ਦਾ ਕਿ ਮੈਂ ਤੇਰੇ ਲਈ ਅਹਿਮ ਤਾ ਮੇਰਾ ਮਨ ਸੀ ਔਰ ਬਲਵੇ ਜਨਾਬ ਵਾਲੇਕੁਮ ਸਲਾਮ ਐਣਾ ਸਲਾਮ ਅਲੈਕੁਮ ਕੈਸੇ ਹੋ ਪਹਿਲੇ ਤੂੰ ਇਹ ਬਤਾਓ ਕਿ ਨੂੰ ਕੋ ਸ਼ੋ ਕਿਉਂ ਨਹੀਂ ਕਿਆ ਸ਼ੋ ਕਮੇ आज आपको नहीं बताऊंगी कैसे है लास्ट में बताऊंगी कि कैसे था आज का शो आई मेरे दहान मेरा मन सी न दसो कहना सी दासो दासो ससु दे खुदे पने का पाम शी कहना सी चीज लश मसरूफ हो सही दाखी पवजे शाह बेचाना प्लीज परवरदिगार गजल रोता हुई है सी ਨਵਾਕਾਰ ਗੁਰੂ ਮੈਂ ਖੁਰੇ ਹਾਂ ਕਮਿਲਾ ਸ਼ੁਸੀ ਅਸਲਾਮ ਅਲੈਕੁਮ ਔਰ ਵੇਚੇ ਅਲਹਮਦੁਲਿਲਾ ਸ਼ੁਕਰ ਹੰਦਰ ਚਿਰੂ ਲੈ ਚਿਰੇ ਵੇ ਬਿਹਦੇ ਪਾਤਨ ਔਰ ਰਕਵਾ ਦਾਸੋ